0: ਸਾਰਾ ਵਿੱਚ ਕਰਬਲਾ ਮਾਏ ਤਾਜ਼ੀਆ ਦਫਨਾਇਆ ਜਾ ਰਿਹਾ ਹੈ ਔਰ ਪ੍ਰਦੇਸ਼ ਮਾਏ ਲਾਲਾ 24 ਘੰਟਾ ਮਾਏ ਕੁਛ ਥੋੜਾ ਮਾਥੇ ਬਿਖਾਰੀ ਗਤੀਵਿਧੀਆਂ ਜਾਰੀ ਮੌਨਸੂਨ ਰ ਅਗਲੇ ਹਫਤਾ ਤਾਈ ਔਰ ਅਗੇ ਬਦਵਾਰੀ ਆਸ ਹੈ ਇੰਦਰ ਸਾਥੇ ਹੀ ਪ੍ਰਾਦੇਸ਼ਿਕ ਸਮਾਚਾਰਾਂ ਰੋ ਓ ਬੁਲੇਟਿਨ ਅਠੇ ਹੀ ਪੂਰੋਵਿਓ ਮਾਣਾ ਆਗਲੋ ਸਮਾਚਾਰ ਬੁਲੇਟਿਨ ਕਾਲੇ ਸੁਮਾਰੇ 9 ਵਜਿਆ ਹਿੰਦੀ ਮਾਏ ਪ੍ਰਸਾਰਿਤ ਕਰੀ ਜਾਵੇਲਾ ਨਮਸਕਾਰ
1: ये आकाशवाणी बांसवाड़ा का माही चैनल है। एफएम बैंड 101.2